ਹਮੇਸ਼ਾ ਲਿਕੁਇਡ ਫਾਊਂਡੇਸ਼ਨ ਸੇ ਸਟਾਰਟ ਕਰਦੀ ਕਿਉਂਕਿ ਇਹ ਸੈਟਲ ਬਹੁਤ ਅੱਛੀ ਤਰੀਕੇ ਸੇ ਹੋਤਾ ਹੈ। ਡਰਾਈ ਸਕਿਨ ਹੈ ਤੋ ਆਪਕੋ ਲਿਕੁਇਡ ਪਲਸ ਸਟਿਕ ਦੋਨੋਂ ਯੂਜ਼ ਕਰਨਾ ਚਾਹੀਏ ਐਂਡ ਆਈ ਡੂ। ਔਰ ਮੇਰੇ ਸਕਿਨ ਟੋਨ ਸੇ ਥੋੜ੍ਹਾ ਜ਼ਿਆਦਾ ਫੇਅਰ ਹੈ।